ਆਹਾ ਚੇ ਲੋਖ ਸੋਯੋ ਖੁਰਜੇ ਹਮਦੇ ਕੁਰੇ ਗਾਦੀ ਸੇ ਤਾਂ ਗਾਦੀ ਜੇ ਖੁਚਰਾ ਗਾਦੀ ਚੇ ਲੋਖ ਦੋ ਚਿਕਵਾ ਗਾਦੀ ਤਬੀ ਚੇ ਤਨੇ ਯਾਰ ਰਾਏ ਸੇ ਕਰਵਾ ਦੇ ਚਾਰੂ ਜੇ